0: ਕਿੱਥੇ ਜਾਣਿਆ ਮੈਮ ਸਾਹਿਬ?
1: ਗਰਲ ਕਾਲਜ।
0: ਟੈਕਸੀ ਪਕੜੀ ਕਾਲਜ ਪਹੁੰਚੀ, ਸੁਣ ਲਿਆ ਲੈਕਚਰ ਰਾਧਾ, ਪੜ੍ਹਤੇ ਪੜ੍ਹਤੇ ਯਾਦ ਆ ਗਿਆ ਕਿਸੀ ਸੇ ਲੰਚ ਕਾ ਵਾਦਾ, ਖਿਸਕ ਕੇ ਪਹੁੰਚੀ ਰੈਸਟੋਰਾਂ, ਜਾਨ ਮੇ ਆਈ ਜੋ
1: ਹਾਏ ਹੀਰੋ ਹਾਏ ਹੀਰੋ ਹਾਏ ਹੀਰੋ
2: ਹਾਏ ਬੇਬੀ ਹਾਏ ਬੇਬੀ ਹਾਏ ਬੇਬੀ